ਰਾਜਵਰ ਵੀ ਮੀਂਹ ਹੁੰਦਾ ਨਾਸ਼, ਫਾਹੇ ਏਵਰਿਮ ਵਾਹ ਹੁਸ਼ੀ ਨਰਕ ਹੈ ਗਏ, ਏਵਰਿਮ ਬੇਰ ਅੱਲਾ ਨੇ ਵਾਗੇ ਗਦ ਅਡਾਈ, ਇਤਰੇ ਅੱਲਾ ਨੇ ਵਾਗੇ ਅਡੂ ਇਥਾਂਗਾ ਹੁੰਨਾ ਨੇ।

0: ਲੱਭੇ ਅਲਮਨਾ ਗੁਲਵਾ ਬੇਫੁਣ ਅਲਮਨਾ ਗੁਲਵਾ ਨੰਬਰ ਕੇ ਤਿੰਨੇ ਤਿੰਨੇ ਹਤਰੇ ਸੁਮਿੰਗ ਹੈ ਸੁਮਿੰਗ ਹੈ ਮਿਹਾਰ ਗਾਰ ਗੜੀ ਸੀਰੀਸ ਅਮੇ ਟਿੰਗਾ ਮਿਹਾਰ ਤੇ ਬੇਫੁਣ ਅਬੇ ਫੁਰਸਤ ਇੰਗੇ ਤੋ ਪੀ ਐਸ ਐਮ ਮੇ ਮਿਦਰ ਕੋ ਤੇ ਬੇਫੁਣ ਫੁਰਸਤ ਉਣਨਾਂ ਤਿੰਨੇ ਤਿੰਨੇ ਹਤਰੇ ਸੁਮਿੰਗ ਹੈ ਸੁਮਿੰਗ ਹੈ ਮਿਦਰ ਕੋ ਤੇ ਬੇਫੁਣ ਫੁਰਸਤ ਉਣਨਾਂ ਏ ਗੀਤਰੋਂ ਤੇ ਬੇਫੁਣ ਦੇਂ ਅਲਮਿੰਗ ਮਸੇ ਕਤੁਗ ਹਾਸ ਕੋਲ ਦੇ ਲਵੇ ਗੀ ਗੋਤ ਕ ਤੇ ਬੇਫੁਣ ਬੇਨ ਫੁਲ ਲਵੇ ਮੀ ਬੇਨ ਫੁਲ ਅਬੇ ਕ ਹਾਸ ਕੋਲ ਮ ਅਡੋਸ ਵਾ ਦੇ ਮ ਮੀ ਹੁਰੀ ਹਕ ਮ ਕੈ ਕੀ ਅਲਮਿੰਗ ਕੁਰੀ ਅਦਨੇ ਅਲਮਿੰਗ ਕੋ ਮੇ ਪ੍ਰੋਗਰਾਮ ਗੇ ਤੇ ਬੇਫੁਣ ਵਰ ਤੰਕੋ ਨੋਸਿਆਨ ਦੇਤਿਨ ਦੇਸ ਵਾ ਦੇ ਮੀ ਕੋਲ ਦੇ ਐਸ ਵਾ ਦੇ ਉਤਰੇ ਐਸ ਵਾ ਰੰਗੋ ਵੀ ਕਮ ਗੋ ਵੀ ਨਮੇ ਸਾਲ ਮੇ ਲਵੇ ਗਣੇਸ ਤੇ ਨਾ ਦੇਸਵਾਲ ਗੋਸ ਵਿੱਚ ਜਨੂ ਨੇ ਕਮ ਮੀ ਰੰਗਾਲ ਨੂੰ ਵਿੱਚ ਜਾ ਦੇ ਨਾਲ ਮੈਂ ਜਿਹਨੇ ਤੇ ਬੇਫਣਾ ਵਾਕ ਵੀ ਦਾ ਇਹ ਬੇਫਣਾ ਕਾ ਬਾਹ ਦਾ ਕਾਲ ਇਹ ਤੇ ਮੈਂ ਤੇ ਬੇਫਣਗੇ ਕੋਲ ਤੱਕ ਇਨਸਰ ਵਾਲ ਮੈਂ ਬਗੁਲੰ ਗੇ ਤੇ ਬੇਫਣਾ ਬੇਫਣ ਆਲ ਮੈਂ ਮਿਹਾਰ ਦੇ ਬੇਫਣਾ ਕਾਲ ਮੈਂ ਗੁਲਾ ਦੇ ਜੇ ਫੋਨ ਨੂੰ ਗਵਾ ਤੇ ਆਲ ਮਿਹਾਰ ਮੈਂ ਉਲਨ ਨਾ ਨੋਟ ਕੋਲ ਲਵਾ ਫੋਨ ਕਾਇਰਿਕ ਬਾਟ ਵਾ ਦੇ ਬੇਫਾਰੇ ਬਾ ਤੇ ਬੇਫਣ ਰਕਵਾ ਕਰੇ ਬੇ ਤੇ ਮੰਨ ਰੇਗਸ ਨੋਟ ਕਰੀ ਮੈਂ ਕੁਰੀ ਰੇਸ ਨੋਟ ਕਰੀ ਮੈਂ ਕਮ ਤੇ ਮੰਨ ਨਾ ਕਨ ਗੁਲੇ ਇਹ ਨਾ ਹਦ ਆਲ ਮੈਂ ਐਰ ਦੇ ਮਿਹਾਰ ਤਰਤੀਬ ਦਾ ਨੇ ਗੇ ਤਰਤੀਬ ਗੋਸ ਆਲ ਮੈਂ ਗੇ ਦੇਂ ਅਨਕਾਸ ਵਰਾ ਬੁਰਜ ਹੁਨੀ ਮੈਂ ਆਲ ਮੈਂ ਜੇ ਅਸਲਾਮ ਅਲੈਕ
1: ਆਜ ਬਸ
0: ਖਾਦੀਜਾ
1: ਓਏ
0: ਕੋਬਾ ਕੀ ਨੇ ਹਾਲ ਹੋਵਾ
1: ਰੰਗੋ
0: ਕੀ ਆ ਹਿਸਾਬ ਕਿਤੇ ਹੋਲੇ ਨੇ
1: ਮਾਫ
0: ਕਰ ਮਾਫ ਕਰ ਨਾ ਕਾਇਰ ਗਦ ਹਮੇ ਮਾ
1: ਅਲੰਗ ਹਦੀ ਨੇ
0: ਨੇ ਵਾਲੇ ਕਮੇ ਹੈ ਨੋ ਨੋ ਨੋ ਨੋ ਆਦਵਿਸ ਵਾਣ ਤੇ ਵਿਸ ਮਸੇ ਅਡੋ ਹੰਤ ਪ੍ਰੋਗਰਾਮ
1: ਆ ਅਡੋ ਹਮੇ ਕਮ ਤੀ ਅਰਤ ਦੋ
0: ਅਰਤ ਇੱਕ ਹਦ ਸਵਾਦ ਦੋ
1: ਔਰ ਗਦ ਅਰਤ ਵੀ ਆ
0: ਆ ਇੱਕ ਹਦ ਕੰਤ ਤਕ ਨੇ ਮੈਂ ਕੋੜ ਕੋ ਮੇ ਦੇਰੇ ਕੋ ਮੇ ਮਸੇ ਕੋ ਦੇ ਨੇ ਮੇਰੇ ਸਿੰਗੇ ਨੇ ਵਰ ਗਿਨ ਪਾਰੰਗੇ ವಿಸ್ನಾದಿ ಮರಂಕೊಳ ಅನ್ಕೊಡಕು ವಿಸ್ನಾನುದ ಉಳೇತಿ ಮಸಲೇ ಕುಡಕು ಮಾ ಬೋಡ ಹಾಸ್ ಬೋಡ ಕುಡಕು ವಿಸ್ನಾದಿ ಮರಂಗಳು ಫರಣಿ ಫುರ್ತಮ ಸುವಾಲ್ ಫುರ್ತಮ ಸುವಾಲ್ ಫುರ್ತಮ ಸುವಾಲ್ ಕಿ ರುಕೆಗೆ ಫಣಗೆ ಮತ್ತೆ ದಿಹ ಕಾಳು ತಿಬ್ಬ ಬಡಜ ಎಕ್ಕಾಳು ಮರಾದಾಫಿಯ ದೆಂ ಎ ಫಮ್ಮತಿ ತಿಬೇನಿ ಕಿತ ಕಾಳು ಎಕಿವೆ ಫೋಟೋ ಬದಲ ಹುಟ್ಟ ಇತ್ತಂಗೆ ಬುಣೆ ಬಿತ್ತಿ ಕಾಹುಗೆ ಫೋಟೋ ಹೆಂಗೆ ಬದಂತೀರಿ ಏನಬಿಡ ಆಹಾರಿಂಗ ಬಪ್ಪಗೆ ದರಿಗೆ ಕುಜ್ಜಕ್ಕೆ ಏಕಮ್ಗೆ ಏನಗೆ ಮಿಬುನಾ ಮಿಯಾ ಕೊಕ್ಕೆ ಬೇಬೆ ದತ್ತೆ ನುಹುರ ಎಹಂ ವೆಜ್ಜಿ ಫೋಟೋ ಎ ಫೆನ್ನನಿ ಕಾಕು ಬುಣಿ ಎಯಿ ಅಹರಂಗೆ ಬಪ್ಪಗೆ ದರಿಯಗೆ ಕುಜ್ಜಕ್ಕೆ ಏಕಮ್ಗೆ ಏನಗೆ ವಿಸ್ ಬೇಬೆ ಕೊಕ್ಕೆ ದತ್ತೆ ನುಹುರ ಎಹಂ ವೆಜ್ಜಿ ಫೋಟೋ ಜವಾಬ ಕಿ ಐತ ಅಹರಂಗೆ ಬಪ್ಪಗೆ ದರಿಯಗೆ ಕುಜ್ಜಕ್ಕೆ ಏಕಂ ಬಪ್ಪಗೆ ಮೇನ ನೋಣಿ ಹೆಂಗ್ ಕುಜ್ಜ ದರಿಯ ನೋಡ್ರಿ ಹೆಮ್ಮೆ ಏನಗೆ ದರಿಫುಳು ಏನಗೆ ದರಿಫುಳು ಪ್ರೋಗ್ರಾಮ್ ಮಿಹಾರ್ಮೆ.

0: Ramizu.
1: Amiza.
2: Love.
1: ਕਿਹਨੇ ਹਾਲ ਹੈ ਬਸ
2: ਆਰਾਮ ਦੇ
1: ਹਾਂ ਤੋ ਕਹੀ ਨਹੀਂ ਤੀਏ ਕਿਹਨੇ ਵੀ ਕਵਨ ਨੋ ਮੈਂ ਕੁਝ ਨਹੀਂ ਮੌਸਮ ਤੇ ਸਾਬ ਮੌਸਮ ਬਾਰੇ ਵੇ ਤਾ
2: ਮੰਮਾ ਹੈ ਨਹੀਂ
1: ਇਹ ਕਿ ਮੰਮਾ ਕਾ ਰਹਾ ਬਕੀ ਮਤ ਤੇ ਨਹੀਂ
2: ਮੰਮਾ ਕੀ ਰੇਡੀ ਹੈ ਪ੍ਰੈਜ਼ੈਂਟਰ ਕੇ
1: ਇਹ ਤਾਂ ਬਣੇ ਕੋਣ ਨਾ ਬਕੀ ਨਹੀਂ
2: ਪ੍ਰੋਡਿਊਸਰ ਕੋ ਮੰਮਾ ਕੀ
1: ਇਹ ਤਾਂ ਬਣੇ ਕੋਣ ਮੈਂ ਕਿਹਾ ਨੀ ਮੰਮੀ
2: ਫਾਤਿਮਾ ਅਬਦੁਲ ਕਰੀਮ ਫੋਨ ਨਾਲ ਵਾਣ ਰੇਡੀਓ ਹੋਲ ਵਾਂਗਿੰਨ ਟੀਵੀ ਹੋਲ ਵਾਂਗਿੰਨ
1: ਆ ਮਸੇਨ ਤੇ ਪ੍ਰੋਡਿਊਸਰ ਹੈ ਹਮਾਰਾ ਗੋਲੇ ਮੈਂ ਹਿੰਗਾ ਵਾ ਦਮਾ ਮੈਂ ਤੇ ਬਾਰ ਜਾ ਮਰਾ ਕਾਰੇ ਹਿੰਗਾ ਸਵਾਦ ਆ ਮੈਂ ਦਮਾ ਦੋ
2: ਹਾਦੇ
1: ਹਿੰਗਾ ਫੁਰਤ ਮ ਤਾਂ ਕੋਲ ਲਹਮ ਮੀ ਗੋਲੋ ਨੇ ਹੰ ਵੀ ਮਾ ਵਸ ਕੋਲ ਦੇ ਮੇਰੇ ਦਮਾ ਅੰਗਾ ਤਲੰ ਤੇ ਬੇ ਕਣ ਤੇ ਹਾ ਬੜਕ ਮੇਰੇ ਕੋ ਮੇਰੀ ਗਤ ਦੰਡੇ ਕੋ ਤਾਂ ਕੋ ਕੋਰੀ ਗੋਲਾ ਤੇ
2: ਹਾਦੇ
1: ਸਵਾਲ ਕੀ ਸਹਿ ਹੁਣ ਨਾ ਇੱਚ ਇਕਮ ਕੋ ਨੋ ਹਿੰਗੇ ਇੱਚ ਚੰਗੇ ਕੋਚ ಗೋಂಡಿ ಮೇಜು ಎಂದು ಮಿಚ್ಚಿಸಿಕೊಂಡು ಹಿಂಗೆ ಫ್ಯಾ ಹುಣ್ಣ ಕಮಕುದೋ ದೆಂಗಸ್ವಾಲ ಅದ್ಮೇ ಅದನ್ನ ಎಮ್ಮೆ ಹತ್ತಿ ಲವ ಕಷ ಹಿಂಗೆ ದೆಂಗಸ್ವಾಲಕ್ಕೆ ಅಹಣ್ಣ ಕಾಂತಿ ಫಿನಮ ಅಹರೆ ಮರಗೊದವಾಣೆ ಕದೇಮಿನ ಒಬ್ನೋಣ್ಣ ಬರುವ ಗೆಲ್ಲು ಮಸ್ದೇಣೆ ಏಕಮಕು ಅಹಣ್ಣ ಫೆಂದಿ ಫಿನಮ ಅಹರೆ ಮರವಾಣೆ ಅಹರ ಮಿ ಕಾಕು ಬರು ಅಮ್ಮ ತೀರಿಯ ಪ್ರೊಡ್ಯೂಸರ್ ಉಂಗ ಪ್ರೊಡ್ಯೂಸರ್ ತೀ ಮಹಾ ಪ್ರೊಡ್ಯೂಸರ್ ಹಿಂಗ ಎಮ್ಮಿ ಲವ್ ಅಡ್ಡು ಹಾದ ಮಿಹಾರ ಗಡ್ ಕಾರಿ ಬಾತ್ ಹಿಂಗೆ ಎಮ್ಮಿ ಕಾಕ ಕಾಸಕೊಂದಾಣಿ ಉಫಾರಿಕಮ ಬಾಜ್ಯರ್ಕಮ ವಕ್ವೇದ ಅಸ್ಸಲಾಮು ಅಲೈಕುಂ ವರಹಮತುಲ್ಲಾಹಿ ವಬರಕಾತು.